0: One more good news.
1: The Ahmedabad show was first announced by Diljit during his historic Wembley concert earlier this month.
0: ਇੱਕ ਗੋਰੇ ਗਰੁੱਪ ਨੇ ਉਹਨੂੰ ਸੈਲ ਆਊਟ ਕੀਤਾ। ਰਿਸਪੈਕਟ ਫॉर देम, ਬਹੁਤ ਬਹੁਤ ਉਹਨਾਂ ਨੂੰ ਮੁਬਾਰਕਾਂ। ਇੰਡੀਆ ਦੇ ਵਿੱਚ ਸਟੇਡੀਅਮ ਹੋਵੇ ਤੇ ਪੰਜਾਬੀ ਉੱਥੇ ਨਾ ਆਉਣ, ਇਹ ਤਾਂ ਫਿਰ ਹੋ ਨਹੀਂ ਸਕਦਾ। ਟੀਮ ਚੋ ਬਜਾਵਾ, ਵੀ ਆਰ ਡੂਇੰਗ ਨਰਿੰਦਰ ਮੋਦੀ ਸਟੇਡੀਅਮ 21st of November, ਔਰਾ ਇੰਡੀਆ ਟੂ ਉਹ ਪੰਜਾਬੀ।
1: While talking about performing at the Narendra Modi Stadium, Diljit gave a shout out to Coldplay, who had previously sold out the Ahmedabad venue. And this is not just another stop on a concert calendar.